0: ਮੈਂ ਕਿਹਾ ਨੀ ਜਦ ਤੁਰ ਜਾਏਗੀ ਉਹ ਪੇਕੇ ਜਾਣ ਵਾਲੀ ਸਭੀ ਦੋਸਤੋ ਸੇ ਯਹੀ ਕਹਿਣਾ ਚਾਹਤਾ ਹੂੰ ਕਿ ਕਹੀਂ ਜਾ ਰਹੇ ਹੋ ਤੋ ਗਾੜੀ ਮੋਬਾਇਲ ਮੇ ਫੋਨ ਆ ਜਾਤਾ ਤੋ ਗਾੜੀ ਜ਼ਰੂਰ ਸਾਈਡ ਪੇ ਲਗਾਏ
1: ਬਿਲਕੁਲ
0: ਜਾਨਵਰੋ ਕੋ ਦਾਣਾ ਡਾਲੇ ਗਰਮੀ ਹੈ ਆਪਣੇ ਕੋਠੋ ਪੇ ਵੋ ਕਟੋਰੇ ਰੱਖੇ ਉਨਕੋ ਆਪਣੇ ਪਾਣੀ ਔਰ ਦਾਣਾ ਜ਼ਰੂਰ ਡਾਲੇ
1: ਕਿਆ ਬਾਤ ਹੈ ਬਹੁਤ ਅੱਛਾ ਸੰਦੇਸ਼ ਆਪਣੇ ਦਿਆ ਹੈ ਚਲੀਏ ਸਤੀਸ਼ ਜੀ ਫਿਰ ਆਪਕੋ ਸੁਣਵਾ ਦੇਤੇ ਹੈ ਆਪਕੀ ਪਸੰਦ ਕਾ ਇਹ ਗੀਤ
2: ਤੁਮਨੇ ਕਿਸੀ ਕੀ ਜਾਨ ਕੋ ਜਾਤੇ ਹੋਏ ਦੇਖਾ ਹੈ ਵੋ ਦੇਖੋ